0: ਮਨ ਮਾਨ ਪੁੱਛ ਰੇ ਮਦੇਲ ਗਿਰ ਪਿਥਲੇ ਪੈਦਲ ਗਿਰ ਪਿਥਲੇ ਐਨਕ ਦਾਵੇ ਖੰਭਲੇ ਪੁਜ਼ਿਆਮ ਯਾਰਾ ਖੁਬ ਦਿੱਤਾ ਪੁਜ਼ਿਆਮ ਦੋਸਤਾ ਖੁਬ ਦਿੱਤਾ ਸਿਰ ਬਖਤੇ ਅਵਲੇ ਲੇ ਅਮਲ ਮਨ ਮਨ ਮਨ ਮਨ ਮਾਨ ਪੁੱਛ ਰੇ
1: مان من کوچره امان من کوچره تب قولانا کم بره تب قولانا کم بره وقتی